0: ਹੋਏ ਰੂਪੋ ਚੋ ਦਿਮੋ
1: ਓ ਦਿਮੋ ਗੁੰਦੰਬਾ ਦਿਮੋ
0: ਆ ਦਿਮੋ ਯੰ ਤਿਨਾ ਚੇ ਕਲਮ ਨੇ ਚਗੇ ਜਗਾ ਗਤੰਗਾ ਗੁੰਤਗ
1: ਮਚੁੰਗ ਮਚੁੰਗ
0: ਹਰੇ ਆ ਦਿਨਾ ਚੰਦਨੀ ਯੰ ਰੰਚੇਨ ਚੋਰਾ ਪਮਾ ਚੀਡੁਨ ਮੇਤੋਲ ਹਮੂ ਪਮੂ ਰੋਮਾ ਸੁਕ ਲੋਯੰ